ਹੁਣੇ ਅਸੀਂ ਨਰਿੰਦਰ ਬਿੱਬਾ ਦਾ ਗਾਇਆ ਹੋਇਆ ਇਹ ਗੀਤ ਸੁਣ ਰਹੇ ਸੀ। ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਗੀਤ ਸਾਡੀ ਮਿੱਟੀ ਵਿੱਚ ਰੋਲ ਕੇ ਜਵਾਨੀ ਮੁੱਖ ਮੋੜ ਗਏ ਦਿਲਾਂ ਦੇ ਜਾਨੀ। ਇਸ ਗੀਤ ਨੂੰ ਸੁਣਦੇ ਹਾਂ ਨਰਿੰਦਰ ਬਿੱਬਾ ਦੀ ਆਵਾਜ਼ ਵਿੱਚ।